ਅੱਜ ਗਲਰੀ ਬੋ ਸਭੀ ਚ ਨੱਚਣੇ ਹੋਣੇ ਅੱਜ ਨੇ ਨੱਚਣ ਕਰਾਰਨ ਕਬੀ ਸ ਨੱਚਣ ਕੋ ਚਨੇ ਜੇ ਸਲੰਗਾ ਚ ਆਗੇ ਮਿਸਟਰ ਬੋ ਸਮਨੇ ਵੇ ਆ ਗਲਰੀ ਬੋ ਸਭੀ ਚ ਰੀਬੋਨ ਸਭੀ